0: ਕਿਤਾਬ ਦੇਣੀ ਸੀ ਨਾ ਆਪਾਂ ਕਿਤਾਬ ਦੇਣੀ ਸੀ ਕੋਈ ਨਹੀਂ
1: ਸਭ ਦੁਖ ਭੰਜਨ ਦੇਵ ਨਿਰੰਜਨ ਸਭ